0: ή ακάσμονιγε.
1: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨਦੇਵ ਪਹਿਲਾਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਵੀਡਨ ਦੇ ਦੋ ਦਿਨਾਂ ਦੌਰੇ ਤੇ ਗੋਟਨਬਰਗ ਪਹੁੰਚਣਗੇ ਭਾਰਤ ਅਤੇ ਨੀਦਰਲੈਂਡ ਆਪਣੇ ਦੁਆਲੇ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋ ਗਏ ਨੇ ਭਾਰਤ ਨੇ ਕਿਹਾ ਕਿ ਹੋਰਮੂਜ਼ ਸਟੇਟ ਵਿੱਚ ਵਪਾਰਕ ਜਹਾਜ਼ਾਂ 'ਤੇ ਹਮਲੇ ਪ੍ਰਵਾਨਯੋਗ ਨਹੀਂ ਨੇ ਜਨਗਣਨਾ 2026 ਤਹਿਤ ਪੰਜ ਰਾਜਾਂ ਵਿੱਚ ਮਕਾਨਾਂ ਦੀ ਗਿਣਤੀ ਦੇ ਪਹਿਲੇ ਗੇੜ ਦਾ ਕੰਮ ਸ਼ੁਰੂ ਹੋ ਗਿਆ ਹੈ IPL ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਸ ਦਾ ਰਾਇਲ ਚੈਲੇਂਜਰਸ ਬੈਂਗਲੁਰੂ ਨਾਲ ਤੇ ਰਾਜਸਥਾਨ ਰਾਇਲਸ ਦਾ ਦਿੱਲੀ ਕੈਪੀਟਲਸ ਨਾਲ ਮੁਕਾਬਲਾ ਹੋਏਗਾ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਵੀਡਨ ਦੇ ਦੋ ਦਿਨਾਂ ਦੌਰੇ ਤੇ ਗੋਟਨਬਰਗ ਪਹੁੰਚਣਗੇ ਸ੍ਰੀ ਮੋਦੀ ਦਾ ਇਹ ਦੌਰਾ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ ਕ੍ਰਿਸਟੈਸਨ ਦੇ ਸੱਦੇ ਤੇ ਹੋ ਰਿਹਾ ਹੈ ਸ੍ਰੀ ਮੋਦੀ ਦੇ 2018 ਵਿੱਚ ਸਵੀਡਨ ਦੌਰੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਖਰੀਦਦਾਰ ਵਿਕਰੇਤਾ ਸੰਬੰਧਾਂ ਤੋਂ ਅਗਾਂਹ ਵੱਧ ਗਏ ਨੇ ਸਵੀਡਨ ਦੌਰੇ ਦੌਰਾਨ ਸ੍ਰੀ ਮੋਦੀ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ ਕ੍ਰਿਸਟੈਸਨ ਨਾਲ ਦੁਵੱਲੇ ਸੰਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕਰਨ ਅਤੇ ਦੁਵੱਲੇ ਵਪਾਰ ਨੂੰ ਵਧਾਉਣ ਲਈ ਸਹਿਯੋਗ ਦੇ ਨਵੇਂ ਤਰੀਕਿਆਂ ਦੀ ਭਾਲ ਕਰਨ ਲਈ ਦੁਵੱਲੀ ਗੱਲਬਾਤ ਕਰਨਗੇ ਉਨ੍ਹਾਂ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਉਭਰਦੀਆਂ ਟੈਕਨੋਲੋਜੀਆਂ ਸਟਾਰਟਅਪਸ ਮਜ਼ਬੂਤ ਸਪਲਾਈ ਲੜੀ ਰੱਖਿਆ ਪੁਲਾੜ ਜਲਵਾਯੂ ਕਾਰਵਾਈ ਅਤੇ ਲੋਕਾਂ ਤੋਂ ਲੋਕਾਂ ਦੇ ਸੰਬੰਧਾਂ ਵਿੱਚ ਸਹਿਯੋਗ ਦੇ ਤਰੀਕਿਆਂ 'ਤੇ ਚਰਚਾ ਕਰਨ ਦੀ ਵੀ ਉਮੀਦ ਹੈ ਦੋਵੇਂ ਪ੍ਰਧਾਨ ਮੰਤਰੀ ਯੂਰਪੀਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਫੋਨ ਡੇਰ ਲੇਨ ਨਾਲ ਇੱਕ ਯੂਰਪੀਅਨ ਰਾਊਂਡ ਟੇਬਲ ਫਾਰ ਇੰਡਸਟਰੀ ਨੂੰ ਵੀ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਰੌਬ ਜੈਟਨ ਵਿਚਕਾਰ ਹੇਗ ਵਿੱਚ ਵਿਆਪਕ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ ਆਪਣੇ ਦਵਲੇ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋਏ ਨੇ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਵਪਾਰ ਰੱਖਿਆ ਤਕਨਾਲੋਜੀ ਜਲ ਪ੍ਰਬੰਧਨ ਸਾਫ਼ ਸੁਥਰੀ ਊਰਜਾ ਸਿਹਤ ਸੰਭਾਲ ਅਤੇ ਸਿੱਖਿਆ ਸਮੇਤ ਵੱਖ ਵੱਖ ਖੇਤਰਾਂ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ ਤਰਜੀਹੀ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਸਮਝੌਤਿਆਂ 'ਤੇ ਦਸਤਖਤ ਵੀ ਕੀਤੇ ਗਏ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੀਦਰਲੈਂਡ ਸੰਬੰਧਾਂ ਨੇ ਪਿਛਲੇ ਦਹਾਕੇ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ
2: ਹਮ ਭਾਰਤ ਨੀਦਰਲੈਂਡ ਕੀ ਟ੍ਰਸਟਡ ਪਾਰਟਨਰਸ਼ਿਪ ਕੋ ਇੱਕ ਸਟ੍ਰੈਟੇਜਿਕ ਪਾਰਟਨਰਸ਼ਿਪ ਬਣਾਨੇ ਜਾ ਰਹੇ ਹਾਂ ਹਮ ਗ੍ਰੀਨ ਹਾਈਡਰੋਜਨ ਮੈਂ ਇੱਕ ਮਹੱਤਵਾਕਾਂਕਸ਼ੀ ਜੁਆਇੰਟ ਰੋਡ ਮੈਪ ਲਾਂਚ ਕਰਨੇ ਜਾ ਰਹੇ ਹਮ ਟੈਕਨੋਲੋਜੀ ਮੈਂ ਹਮਾਰੇ ਸੰਬੰਧੋ ਕੋ ਫਿਊਚਰ ਰੇਡੀ ਬਣਾਨੇ ਜਾ ਰਹੇ ਹਾਂ ਹਮ ਦੋਨੋ ਦੇਸ਼ੋ ਕੇ ਬੀਚ ਟੈਲੈਂਟ ਮੋਬਿਲਿਟੀ ਯੂਨੀਵਰਸਿਟੀ ਪਾਰਟਨਰਸ਼ਿਪ ਔਰ ਜੁਆਇੰਟ R&D ਕੋ ਵੀ ਔਰ ਸੁਦ੍ਰਿਢ ਕਰਨੇ ਜਾ ਰਹੇ ਯਾਨੀ ਦ ਫਿਊਚਰ ਆਫ ਇੰਡੀਆ ਨੀਦਰਲੈਂਡ ਪਾਰਟਨਰਸ਼ਿਪ ਇਜ ਬ੍ਰਾਈਟਰ ਦੈਨ ਏਵਰ ਬਿਫੋਰ
1: ਸ੍ਰੀ ਮੋਦੀ ਨੇ ਨੀਦਰਲੈਂਡਸ ਨੂੰ ਭਾਰਤ ਦੇ ਮੁੱਖ ਯੂਰਪੀ ਭਾਈਵਾਲਾਂ ਵਿੱਚੋਂ ਇੱਕ ਦੱਸਿਆ ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਸਬੰਧ ਸਾਂਝੀਆਂ ਲੋਕਤੰਤਰੀ ਕਦਰਾਂ ਕੀਮਤਾਂ ਮਜ਼ਬੂਤ ਆਰਥਿਕ ਸਹਿਯੋਗ ਅਤੇ ਲੋਕਾਂ ਤੋਂ ਲੋਕਾਂ ਦਰਮਿਆਨ ਮਜ਼ਬੂਤ ਸਬੰਧਾਂ 'ਤੇ ਆਧਾਰਿਤ ਨੇ
3: ਹਮ ਨੀਦਰਲੈਂਡ ਕੋ ਭਾਰਤ ਦੇ ਸਭਸੇ ਮਹੱਤਵਪੂਰਨ ਪਾਰਟਨਰ ਮੈਂ ਸੇ ਮਾਨਤੇ ਹੈ ਨੀਦਰਲੈਂਡ ਭਾਰਤ ਕੇ ਟੋਪ 5 ਇਨਵੈਸਟਰਸ ਮੈਂ ਸੇ ਇੱਕ ਹੈ ਹਮਾਰੇ ਹਿਸਟੋਰੀਕਲ ਕਲਚਰ ਔਰ ਪੀਪਲ ਟੂ ਪੀਪਲ ਟਾਈਜ਼ ਵੀ ਬਹੁਤ ਗਹਿਰੇ ਹੈ ਡੈਮੋਕ੍ਰੇਟਿਕ ਵੈਲਿਊਸ ਮਾਰਕੀਟ ਇਕਨੋਮੀ ਔਰ ਰਿਸਪੋਂਸੀਬਲ ਬਿਹੇਵੀਅਰ ਯੇ ਹਮਾਰੀ ਸਾਜੀ ਸੋਚ ਕਾ ਹਿੱਸਾ ਹੈ ਹਮੇ ਨੀਦਰਲੈਂਡ ਕੀ ਐਕਸਪਰਟੀਜ਼ ਔਰ ਭਾਰਤ ਕੇ ਸਪੀਡ ਔਰ ਸਕੇਲ ਕੋ ਹਰ ਖੇਤਰ ਮੈਂ ਜੋੜਨਾ ਚਾਹੀਏ
1: ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਨਵੀਨਤਾ ਨਿਵੇਸ਼ ਨਿਰੰਤਰ ਵਿਕਾਸ ਅਤੇ ਰੱਖਿਆ ਖੇਤਰਾਂ ਵਿੱਚ ਆਪਣੇ ਸਹਿਯੋਗ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੀ ਲੋੜ ਹੈ ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਨੇ ਵੀ ਭਾਰਤ ਨਾਲ ਸਬੰਧਾਂ ਦੀ ਵੱਧਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਅਤੇ ਆਰਥਿਕ ਅਤੇ ਰਣਨੀਤਿਕ ਖੇਤਰਾਂ ਵਿੱਚ ਮਜ਼ਬੂਤ ਸਹਿਯੋਗ ਦੀ ਹਿਮਾਇਤ ਕੀਤੀ ਭਾਰਤ ਨੇ ਕਿਹਾ ਕਿ ਹੋਰਮੂਜ਼ ਸਟੇਟ ਵਿੱਚ ਵਪਾਰਕ ਜਹਾਜ਼ਾਂ 'ਤੇ ਹਮਲੇ ਪ੍ਰਵਾਨਯੋਗ ਨਹੀਂ ਨੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਪਰਵਥਨੇਨੀ ਹਰੀਸ਼ ਨੇ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਜਹਾਜ਼ਾਂ ਦੀ ਸੁਤੰਤਰ ਆਵਾਜਾਈ ਵਿੱਚ ਰੁਕਾਵਟ ਪਾਉਣਾ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਸ੍ਰੀ ਹਰੀਸ਼ ਨੇ ਇਹ ਗੱਲ ਸੰਯੁਕਤ ਰਾਸ਼ਟਰ

ਵਿਸ਼ੇਸ਼ ਮੀਟਿੰਗ ਵਿਚ ਗਈ। ਕੁਝ ਦਿਨ ਪਹਿਲਾਂ ਓਮਾਨ ਦੇ ਤੱਟ ਤੇ ਇਕ ਭਾਰਤੀ ਝੰਡੇ ਵਾਲੇ ਜਹਾਜ਼ ਤੇ ਹਮਲਾ ਕੀਤਾ ਗਿਆ ਸੀ। ਜਹਾਜ਼ ਦੇ ਚਾਲਕ ਦਲ ਦੇ ਸਾਰੇ 14 ਮੈਂਬਰਾਂ ਨੂੰ ਓਮਾਨੀ ਅਧਿਕਾਰੀਆਂ ਨੇ ਬਚਾ ਲਿਆ ਸੀ। ਇਹ ਜਹਾਜ਼ ਸੋਮਾਲੀਆ ਤੋਂ ਆ ਰਿਹਾ ਸੀ। ਇਸ ਸਾਲ ਦੇ ਸ਼ੁਰੂ ਵਿਚ ਖਾੜੀ ਖੇਤਰ ਵਿਚ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਦੋ ਹੋਰ ਭਾਰਤੀ ਝੰਡੇ ਵਾਲੇ ਜਹਾਜ਼ਾਂ ਤੇ ਵੀ ਹਮਲਾ ਕੀਤਾ ਗਿਆ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਜਨਗਣਨਾ 2026 ਤਹਿਤ 5 ਰਾਜਾਂ ਵਿਚ ਮਕਾਨਾਂ ਦੀ ਗਿਣਤੀ ਦੇ ਪਹਿਲੇ ਗੇੜ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਤਹਿਤ ਮਕਾਨਾਂ ਦੀ ਸੂਚੀ ਤਿਆਰ ਕੀਤੀ ਜਾਏਗੀ। ਫਿਲਹਾਲ ਇਹ ਕੰਮ ਰਾਜਸਥਾਨ, ਦਿੱਲੀ, ਮੇਘਾਲਿਆ, ਮਹਾਰਾਸ਼ਟਰ ਤੇ ਝਾਰਖੰਡ ਵਿਚ ਸ਼ੁਰੂ ਕੀਤਾ ਗਿਆ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਵ, ਮੱਧ ਪ੍ਰਦੇਸ਼ ਤੇ ਤੇਲੰਗਾਨਾ ਵਿਚ ਵੀ ਘਰ ਘਰ ਜਾ ਕੇ ਸੂਚੀ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ। ਹੁਣ ਤੱਕ 25 ਰਾਜਾਂ ਵਿਚ 1,44,00,000 ਤੋਂ ਵੱਧ ਘਰਾਂ ਦੇ ਵਸਨੀਕਾਂ ਨੇ ਸਵੈ ਗਣਨਾ ਪ੍ਰਕਿਰਿਆ ਪੂਰੀ ਕਰ ਲਈ ਹੈ। ਇਹ ਪਹਿਲ ਜਨਗਣਨਾ ਮੁਹਿੰਮ ਨੂੰ ਡਿਜੀਟਾਈਜੇਸ਼ਨ ਕਰਨ ਵਿਚ ਇਕ ਮਹੱਤਵਪੂਰਨ ਕਦਮ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ ਸਬੰਧੀ ਸੋਧ ਆਰਡੀਨੈਂਸ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਚੀਫ਼ ਜਸਟਿਸ ਤੋਂ ਇਲਾਵਾ ਸੁਪਰੀਮ ਕੋਰਟ ਵਿਚ ਜੱਜਾਂ ਦੀ ਮਨਜ਼ੂਰ ਸ਼ੁਦਾ ਗਿਣਤੀ 33 ਤੋਂ ਵੱਧ ਕੇ 37 ਹੋ ਗਈ ਹੈ। ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਇੱਕ ਨੋਟੀਫਿਕੇਸ਼ਨ ਅਨੁਸਾਰ ਇਹ ਆਰਡੀਨੈਂਸ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ ਬਾਰੇ ਐਕਟ 1956 ਦੀ ਥਾਂ ਲਏਗਾ। ਇਸ ਸੋਧ ਨਾਲ ਚੀਫ਼ ਜਸਟਿਸ ਸਮੇਤ ਸੁਪਰੀਮ ਕੋਰਟ ਵਿਚ ਜੱਜਾਂ ਦੀ ਕੁੱਲ ਗਿਣਤੀ 38 ਹੋ ਗਈ ਹੈ। ਕੇਰਲਾ ਤੋਂ ਦਿੱਲੀ ਆ ਰਹੀ ਤਿਰੁਵਨੰਤਪੁਰਮ ਹਜ਼ਰਤ ਨਿਜ਼ਾਮੂਦੀਨ ਰਾਜਧਾਨੀ ਐਕਸਪ੍ਰੈਸ ਦੇ B1 ਕੋਚ ਵਿਚ ਅੱਜ ਸਵੇਰੇ ਅੱਗ ਲੱਗ ਗਈ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕੁਝ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਰਤਲਾਮ ਵਿਚ ਕੋਟਾ ਡਿਵੀਜ਼ਨ ਦੇ ਲੂਣੀ, ਰਿਕਸ਼ਾ ਅਤੇ ਵਿਕਰਮਗੜ੍ਹ ਪਲੋਟ ਸਟੇਸ਼ਨਾਂ ਵਿਚਕਾਰ ਤੜਕੇ 5:20 ਤੇ ਹੋਈ। ਇੰਦਰਪ੍ਰਸਥ ਗੈਸ ਲਿਮਟਿਡ IGL ਨੇ CNG ਦੀਆਂ ਕੀਮਤਾਂ ਵਿਚ 1 ਰੁਪਏ ਦਾ ਵਾਧਾ ਕੀਤਾ, ਜੋ ਅੱਜ ਤੋਂ ਲਾਗੂ ਹੋ ਗਈਆਂ ਨੇ। ਇਸ ਵਾਧੇ ਤੋਂ ਬਾਅਦ ਦਿੱਲੀ ਵਿਚ CNG 80.09 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਵੀ IGL ਨੇ CNG ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਸੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਵਾਸ਼ਿੰਗਟਨ ਵਿਚ ਇਜ਼ਰਾਈਲ ਤੇ ਲੈਬਨਾਨ ਵਿਚਕਾਰ ਜੰਗ ਬੰਦੀ 45 ਦਿਨ ਵਧਾਉਣ ਦੇ ਐਲਾਨ ਦਾ ਸਵਾਗਤ ਕੀਤਾ ਹੈ। ਸ੍ਰੀ ਗੁਤਰਸ ਨੇ ਸਬੰਧਤ ਦੇਸ਼ਾਂ ਨੂੰ ਦੁਸ਼ਮਣੀ ਖਤਮ ਕਰਨ ਅਤੇ ਹਮਲੇ ਬੰਦ ਕਰਨ ਅਤੇ ਅੰਤਰਰਾਸ਼ਟਰੀ ਕਾਨੂੰਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਦੀ ਸਹੀ ਢੰਗ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਕੋਟ ਨੇ ਕੱਲ੍ਹ ਦੋਵਾਂ ਦੇਸ਼ਾਂ ਵਿਚਕਾਰ ਜੰਗ ਬੰਦੀ ਨੂੰ ਵਧਾਉਣ ਦਾ ਐਲਾਨ ਕੀਤਾ ਸੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਪਿਕੋਟ ਨੇ ਕਿਹਾ ਕਿ ਅਮਰੀਕੀ ਵਿਦੇਸ਼ ਵਿਭਾਗ 2 ਤੇ 3 ਜੂਨ ਨੂੰ ਇਸ ਸਬੰਧ ਵਿਚ ਗੱਲਬਾਤ ਮੁੜ ਸ਼ੁਰੂ ਕਰੇਗਾ। ਅੱਜ ਵਿਸ਼ਵ ਦੂਰ ਸੰਚਾਰ ਤੇ ਸੂਚਨਾ ਸਮਾਜ ਦਿਵਸ ਹੈ। ਅੱਜ ਦੇ ਹੀ ਦਿਨ 1865 ਵਿਚ ਪੈਰਿਸ ਵਿਚ ਸੰਯੁਕਤ ਰਾਸ਼ਟਰ ਦੀ ਡਿਜੀਟਲ ਤਕਨਾਲੋਜੀ ਏਜੰਸੀ ਅੰਤਰਰਾਸ਼ਟਰੀ ਦੂਰ ਸੰਚਾਰ ਯੂਨੀਅਨ ਦੀ ਸਥਾਪਨਾ ਕੀਤੀ ਗਈ ਸੀ। ਇਸ ਦਿਨ ਦਾ ਉਦੇਸ਼ ਇੰਟਰਨੈਟ ਅਤੇ ਸਬੰਧਤ ਤਕਨਾਲੋਜੀਆਂ ਦੀ ਸਕਾਰਾਤਮਕ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਖੇਡ ਜਗਤ ਦੀਆਂ ਕੁਝ ਖਬਰਾਂ। IPL ਕ੍ਰਿਕਟ ਵਿਚ ਅੱਜ ਧਰਮਸ਼ਾਲਾ ਵਿਚ ਪੰਜਾਬ ਕਿੰਗਸ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋਏਗਾ। ਇਹ ਮੈਚ ਦੁਪਹਿਰ ਬਾਅਦ 3:30 ਵਜੇ ਸ਼ੁਰੂ ਹੋਏਗਾ। ਇਕ ਹੋਰ ਮੈਚ ਵਿਚ ਦਿੱਲੀ ਵਿਚ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਏਗਾ। ਬੈਂਕਾਕ ਵਿਚ ਥਾਈਲੈਂਡ ਓਪਨ ਬੈਡਮਿੰਟਨ ਵਿਚ ਮਰਦਾਂ ਦੇ ਡਬਲਸ ਫਾਈਨਲ ਵਿਚ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਤੇ ਚਿਰਾਗ ਸ਼ੈਟੀ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਜੋੜੀ ਇੰਡੋਨੇਸ਼ੀਆ ਦੇ ਲੀਓ ਰੋਲੀ ਕਾਰਲੈਂਡੋ ਤੇ ਡੈਨੀਅਲ ਮਾਰਟਿਨ ਦੀ ਜੋੜੀ ਤੋਂ 12-21-23-25 ਨਾਲ ਹਾਰ ਗਈ। ਯੂਕਰੇਨ ਦੀ ਐਲੇਨਾ ਸਵਿਤੋਲੀਨਾ ਨੇ ਇਟਾਲੀਅਨ ਓਪਨ ਟੈਨਿਸ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। 7ਵਾਂ ਦਰਜਾ ਪ੍ਰਾਪਤ ਐਲੀਨਾ ਨੇ ਫਾਈਨਲ ਵਿਚ ਅਮਰੀਕਾ ਦੀ ਕੋਕੋ ਗੋਫ ਨੂੰ ਹਰਾਇਆ। ਮਰਦਾਂ ਦੇ ਫਾਈਨਲ ਵਿਚ ਅੱਜ ਇਟਲੀ ਦੇ ਜਾਨਿਕ ਸਿਨਰ ਦਾ ਮੁਕਾਬਲਾ ਨਾਰਵੇ ਦੇ ਕੈਸਪਰ ਰੂਡ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 8:30 ਵਜੇ ਖੇਡਿਆ ਜਾਏਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਵੀਡਨ ਦੇ 2 ਦਿਨਾਂ ਦੌਰੇ ਤੇ ਗੋਟਨਬਰਗ ਪਹੁੰਚਣਗੇ। ਭਾਰਤ ਅਤੇ ਨੀਦਰਲੈਂਡਸ ਆਪਣੇ ਦਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋ ਗਏ ਨੇ। ਭਾਰਤ ਨੇ ਕਿਹਾ ਕਿ ਹੋਰਮੁਜ਼ ਸਟੇਟ ਵਿਚ ਵਪਾਰਕ ਜਹਾਜ਼ਾਂ ਤੇ ਹਮਲੇ ਪ੍ਰਵਾਨਯੋਗ ਨਹੀਂ ਨੇ।

ਆਈਪੀਐਲ ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਸ ਦਾ ਰਾਇਲ ਚੈਲੰਜਰਸ ਬੰਗਲੁਰੂ ਨਾਲ ਅਤੇ ਰਾਜਸਥਾਨ ਰਾਇਲਸ ਦਾ ਦਿੱਲੀ ਕੈਪੀਟਲਸ ਨਾਲ ਮੁਕਾਬਲਾ ਹੋਏਗਾ। ਯੂਕਰੇਨ ਦੀ ਐਲੀਨਾ ਸਵਿਤੋਲੀਨਾ ਨੇ ਇਟਾਲੀਅਨ ਓਪਨ ਟੈਨਿਸ

0: ਜੂਨੀਅਰ ਡਿਵੀਜ਼ਨ ਚੋਂ ਚਿਨ ਜੂਨੀਅਰ ਵਿੰਗ ਚੋਂ ਚਿਨ
1: ਬਖਸ਼ਿਸ਼ ਜੋ
0: ਦੋ ਨਾ ਸੀਨੀਅਰ ਡਿਵੀਜ਼ਨ ਚਿਨ ਸੀਨੀਅਰ ਵਿੰਗ ਚੋਂ ਚਿਨ ਯਾਲ ਜ਼ਰਨਾ
1: ਬਖਸ਼ਿਸ਼
0: ਦੋ ਚੀਕੇ ਨੇ ਬਸਨ ਜਮਨਾ ਯਾਲ ਜ਼ਰਨਾ ਦਿਉ ਅਤੇਸ ਇਨਰੋਲਮੈਂਟ ਬਨਾ ਦਿਉ ਅਤੇਸ ਦੀ ਫੋਨ ਚੁਗ ਨਾ ਦਿਆਂ
1: ਬਖਸ਼ਿਸ਼
0: ਮਾਤੀ ਮਿਡਲ ਸਕੂਲ ਮਿਡਲ ਯਾ ਯਾਲ ਜ਼ਰਨਾ ਹਾਈ ਸਕੂਲ ਹੀ ਕਨੇ ਸਟਾਰਟ ਗੋਇਨ
1: ਬਖਸ਼ਿਸ਼
0: ਦੇਖਣਾ ਤਾਸਿਨ ਕੀ ਫੋਨ ਚੋਂ ਚਿਕ ਮੈਚੁਅਰ ਰਿਸੋਂ ਸੇ ਲੋਬ ਸੇ ਦੀ ਟ੍ਰੇਨਿੰਗ ਪੋਤਾ ਮੀ ਕਾਬਿਲ ਜੇ ਫਿਲਾ ਚੋਸਿਨ ਯਾਲ ਜ਼ਰਨਾ ਚਿਕ ਪਹੁੰਚਿੰਗਾ ਯਾਰਾਂ ਲਾ ਕਸਲ ਵੀ ਹੋਣਾ ਕਿ ਜੂਨੀਅਰ ਵਿੰਗ ਪੋ ਬੋਆਇਸ ਫਿਲੇ ਹੋਚਿਨ
1: ਬਖਸ਼ਿਸ਼
0: ਦਨਾ ਦਿਆ 8 ਨਾ 9 10 ਤੀ ਬੁਛਾਨ ਲਾ ਜੂਨੀਅਰ ਵਿੰਗ ਪੇ ਹੋਚਿਨ ਬਮੋਨ ਲਾ ਯਾ 8 9 10 ਤੀ ਬਮੋਨ ਫਿਲਾ
1: ਬਖਸ਼ਿਸ਼
0: ਸੀਨੀਅਰ ਡਿਵੀਜ਼ਨ ਹੋਚਿਨ ਯਾ ਲਾ ਜ਼ਰਨਾ ਯਾ ਹਾਇਰ ਸੈਕੰਡਰੀ ਲੈਵਲ ਪੇ ਯਾ ਲਾ ਚੁਸਚਿਕ ਨਾ ਚੋਂਗਾ ਸਿਫਰੂਨ ਲਾ
1: ਬਖਸ਼ਿਸ਼
0: ਕਿ ਔਰ ਬੁਛਾਨ ਲਾ ਸੀਨੀਅਰ ਵਿੰਗ ਪੇ ਹੋਚਿਨ ਯਾ ਲਾ ਜ਼ਰਨਾ ਬਮੋਨ ਲਾ ਹਾਇਰ ਸੈਕੰਡਰੀ 11 ਚੁਸਚਿਕ ਨਾ ਚੋਂਗਾ ਸਿ ਬਮੋਨ ਫਿਲੇ ਹੋਚਿਨ
1: ਸ਼ੇ ਜੂ ਸਰਮ ਸ਼ੋਕ ਨਾਨ ਮੇ ਸ਼ੋਕ
0: ਹੁਸੈਨ
1: ਸਾਹਿਬ ਗੁਆਨਾ ਨਾਨ ਯਾਲਾ ਐਨ ਸੀ ਸੀ ਗੋਸਪੈਤ ਪੋਯਾ ਯੋ ਅਹਿਮੀਅਤ ਪੋਯਾ ਓ ਮਤ ਪੀ ਵਕਤ ਪੇਨੂ ਯੋ ਨਾਨ ਯਾਲਾ ਚਾਮ ਸੇ ਫਨ ਖੇ ਤਾਮਿਨ ਯੇ ਬਿਗ ਦਰਿੰ ਗਈ ਸਟੇਡੀਅਮ ਨੇ ਸ਼ਖਸੀਅਤ ਪਰ ਲੈਫਟੀਨੈਂਟ ਮੁਹੰਮਦ ਹੁਸੈਨ ਫਿਕ ਪੋ ਬਲਟਿਰ ਗਸਕਤ ਪ੍ਰੋਗਰਾਮ ਯੇ ਕਾ ਥੰਗਾ ਥੋਨ ਇਨਸ਼ਾਅੱਲਾ ਓ ਮਤ ਵਕਤ ਕੋ ਨੀਆ ਸੁਮਾ ਖਤੂਸ ਰਿਖੁਰੀ ਯਤੀ ਚੁਕਿਓ ਬਿਆ ਥੋਨ ਖਾਨ ਦੇ ਸਕ ਪਾ ਨਾ ਮੇਜ਼ਬਾਨ ਨਾ ਦਰਿੰ ਗਿੰਗ ਸ਼ੋਪਾ ਸੋਹੇਲਾ ਖੋਨ ਲਾ ਇਜ਼ਨ ਸ਼ਾਦੀ ਬੇਸ ਗਰ ਸ਼ਖਨਾ ਥਾ ਦਿਨ ਸ਼ੋਕ ਗੰਗੇ ਸ਼ੋਕ ਯਾ ਜੋ ਖੁਦਾ ਨਰ ਸਹਮਾਨੀ ਫਗਰੀ
2: ਬਲਤੀ ਪ੍ਰੋਗਰਾਮ ਗਸਕਾ ਦਿਨ ਤਸਨਾ ਬਿਨ ਚੁਤਿਨ ਪ੍ਰੋਗਰਾਮ ਅਸਿਰ ਤਾਂ ਸੇ ਪ੍ਰੋਚੁਕਨ ਪੇਨ ਮਿਨ ਸੋਹਿਲ ਅਹਿਮਦ ਮੀਡੀਆ ਮੇ ਕਾਂਚਸ ਆਕਾਸ਼ਵਾਨੀ ਕਰਗਿਲ ਕਨ ਜ਼ਰੂਰੀ ਨਿਯੁਤ ਵਕਸ ਪੋਸ ਸਨ ਬਾਜ਼ਾਰ ਚੁ ਸੰਜ਼ੁਕ ਨਿਯਾਨੇ ਮੇ ਆਕਾਸ਼ਵਾਨੀ ਕਰਗਿਲ ਕਨ ਦਿਰੀ ਪ੍ਰੋਚੁਕ ਪੈਤ ਵੀ ਪ੍ਰੋਗਰਾਮ ਨੇ ਵਕਸ ਪੋ ਚਮ ਸਕੋਦਾਰਨ ਨਾ ਹਸਕੇ ਨਿਮੀ ਬਜਾ ਚੁੰਗਿਸ ਗਾਂ ਤਨ ਥੁਗੇ ਦੇ ਸਪੰਗਾ ਚਸ ਇਜਾਜ਼ਤ ਲਨਿਤ ਯਜੂ ਖੁਦਾ ਨਾ ਸਖਮਾਨ ਫਕਰਨ ਜੈ ਹਿੰਦ